ਬਿੱਲ ਤਾਂ ਦੱਕਮ ਫਸੇ ਹੈਗੋ ਤੇ ਮਿਓਤੀ ਫਾਈ ਪੇ ਐਪ ਬਿੱਲ ਤੱਕ ਅਗਾਰਾ ਜੁਮਲਾ ਅਦੂ ਫਾਈ ਪੇ ਐਪ ਟ੍ਰਾਂਸਫਰ ਕੋਲਾ ਦੇਂਗ ਹਮ ਹੂਰੀਹਾ ਬਿੱਲ ਤੱਕ ਫੈਸਾ ਦੱਕ ਨਿਮ ਅਲੰਬਿ ਫੋਨ ਫੇਂ ਗੈਸ ਅਦਿ ਮੀਡੀਆ ਨੈਟ ਬਿਲਕਸ ਦੇਖੇਨੇ ਰੀਲੋਡ ਰਾਸਟਸ ਨੂਨੀ ਡੇਟਾ ਪੇਕਵਸ ਨੇਗੇ ਨੇਗੇ ਮੀ ਹਮ ਡਿਜੀਟਲ ਵੋਲੇਟ ದೆನೆ ಮಸ್ ದೆಬಾವಾರು ಬಿಲ್ನು ದೆಕ್ಕಿಗೆ ಲಾರಿಯ ವೀಣುವೆ ನೇಂಗಿಗೆ ಉಳೇಕ ನುಜೇನೆ ಹುರಿಯಾ ಡಿಜಿಟಲ್ ಪೇಮೆಂಟಕ ಫೈ ಪೇ ಮಾ ಫೈ

0: ਬਹਿ ਜਾਓ ਅੰਗਾਰ ਦੋਗੇ ਮਿੰਦੁਰ ਦੇ ਜਹਾਇਰੋ ਰਿਪੀਟ ਬੁਧ ਦੋਗੇ ਰੇਗਣੁ ਏਗਾਰ ਜਹਾਇਰੋ ਅਦੇ ਬੁਰਾਸ ਦੋਗੇ ਰੇਗਣੁ ਬਾਰ ਜਹਾਇਰੋ
1: ਬਹਿ ਜਾਓ
2: Ladies and gentlemen, you are not ready for this.
3: Dile hefemo film are series bilma shogreva ihun terina genesteni.
4: Balala sai.
5: Nice job, kid.
6: Thanks. Captain. Big fan of Spider-Man.
5: Yeah, we'll talk about it later.
7: Hey, Indrania. Vare befadati unnani.
3: Balala sai film are series takayku mifaharus fahi baddal kollane.
8: Well, good luck with your journey.
4: Balala sai.
9: Kom hafta gives buda do mendur fa de jahir. Repeat buraspati do gere dihai jahir. Adi hukur do ge mendam bar jahir.
4: Balala sai.
9: Hama ekani 92 ke megahertz divehi fm.
10: देहा सर्विस वनाहरु दिवेही एफएम गनस्तेनी
11: एकी रागु तकाय कुइफवा हमही में वाहकत
12: ओ दियास कंतनु फरवा फरवा लुइवु मेन्नें हितं अस्ता अस्ता
13: एकी रागु मुफदा एकी इहसास्ता
14: दिल जा रहा है या किसी पे आ रहा है मैं रोक लेता पर कहां ये
11: ایکی راگو تکا گوڑی فوا مازی گے افا ویر خیال تا
15: ہی گیم آڈو تکا احا میں ہی گیم میوزک آئے کو نو دیئے کے میگا ہرٹس دیوئے یا
0: آبہاں ریڈیو بار کولا تی باگے موڈا ایم میں گوڑے لوتاں اڈو حالو ماں کم میں دوئے گے ہندنو ہاتھی جہائرو
16: ایکی راگو ایوا دیتی
0: ਨੋਦੀ ਹੈ 1 ਮੈਗਾਹਰਟਜ਼ ਦਿਵੇ ਹੀ ਫਿਮਾ ਟਿਊਨ ਕੋਲਵਾ

0: nodihe eke megahertz, tivehi FM.
1: Movie Mode. Movie Mood. Movie Mood.
2: Assalamualaikum. Nodhe ke megahertz TV FM ge me hai hun teri na varang ufar vagut kola kange demon. Komme dohe ge migadi kol me khas kola ni lagun men ge hun teri na ha me movie mood Mrs. Lage show ta kol show ge ni cinema. The movie mood Mrs. Lage show ta ki lagun men ge hun teri na ha me komme film ge waha ke dakkal ma khas kola show ha me ke film ge waha ke dakkal ani ki enno. Lagun men na ki ga baari wa me himana kang em me kam da film ge waha ke dakkani. Film ge waha dakka pani malani evesno. Khamuda sababa film inge mimwar balalang lagun ne test ek kollane inge tohe mim e testung hama waram matin faswa faratka average ko marks oda faratka tangkole dakko da faratka badave dene sagun gabu kurahi wani hama emme kamda film mim war ratte hiwane war manzar ta visinge ne lavata visinge ne dialogue tas war ratte hiwane ehemim e ummida ekik ko me hafta kus mehmana kagun ne dawati ge me show ga kuriya mi gende ne de me hafta ga movie mood ga emme kamda filma gule gotun e farade kan emme kamda filma ka gule gotun waka dakkalu mami baveri mani den dive fm ge ehun terina a adakannuwa nagumenge paragina live show tauga ive ade agumenna avara gap farate agumenge program ta de agumenge huri ha presenter unde ke vara lobi wa ehun teri gotu ga fa ha kore fa farate agumenna ke ga mi hafta ge movie mood ga mi baveri mani nazi
3: labba
2: ko ba kine halu
3: ਵਾਰਾ ਰੰਗਲ ਨਿਜ਼ੂ ਕੀਨੇ
2: ਨਿਜ਼ੂ ਸਮਿਰਤ ਕਰੇ ਵੀ ਤੇ ਵਾਰਾ ਰੰਗਲ ਨਜ਼ੀਆ ਦੀ ਫੇਨੋਨੀ ਵਕੀਲ ਰੰਗਲ ਹੁਮੇ ਆ ਰਹੀ ਵਿੱਚ
3: ਨਜ਼ੀਆ ਸਾਰੇ ਰੰਗਲ ਤੇ ਮਰ ਵੀ ਸੋ ਫੇਨੋਨੀ ਨਿਜ਼ੂ ਆਬਦਤਾ ਵੀ
2: ਨਜ਼ੀ ਮੀਆ ਤੋਂ ਮਿਓਤੀ ਆਣੇ ਹਰ ਮੇ ਕੁਰੀ ਲਾਈਵ ਸ਼ੋ ਤੋਂ ਵਾਹ ਦੱਕਾ ਲੈ ਵਾਹ ਦੱਕਾ ਫਲਾਵੇ ਜਹਲਾ ਫੜੀ ਮਾਲੇ ਵੇ ਗੋਤ ਕਸ਼ ਨੋ ਗਿੰਗੇ ਨਜ਼ੀ ਗੋਆ ਕੇ ਮਿਜ਼ੂ ਮੇ ਤੋਂ ਬੜੇ ਟੈਸਟ ਕਾ ਕੁਰੀ ਮਤਲਾ
3: ਥਾਈਆ ਬਦੋ ਗਾਬਾ ਵੇ ਤੋਂ ਬਾਲਾਂ
2: ਵਾਣੇ ਤਾ
3: ਉਮੀਦ ਵੀ ਕਰਨ ਵਾਣੇ ਕਮ
2: ਮਿਜ਼ੂ ਸਮ ਉਮੀਦ ਵੀ ਕਰਨ ਵਾਣੇ ਕਮ ਨਜ਼ੀ ਕੀ ਆਦਾ ਕੇ ਮੀ ਹੈ ਨੋ ਵੀ ਹੈ ਮੀ ਹੀ ਵਾਗੋ ਤੋ ਮਰਾ ਗਦਵਾਣੀ ਕੰਡੇ ਗੇ ਦੋ ਦੇ ਮੀ ਗਮ ਦੱਕਣੀ ਐ ਮੇ ਫੇਵਰਿਟ ਫਿਲਮ ਗੇ ਵਾਹ ਕਤਾ ਦੋ ਦੈਨ ਥੀ ਲਵਤਾ ਵਰ ਰੱਟੇ ਹੀ ਮੀ ਹੈਕੰ ਇੰਗੇ ਆ ਮੀ ਲਵਤਾ ਕਰੀ ਰਿਕੁਐਸਟ ਕੁਰਾ ਰੁ ਗੇਸ ਗੇ ਦੇ ਖਾਸ ਕੋ ਅਦੇ ਲੋਬੀ ਗੇ ਰਹਾ ਤੰ ਇਕੁਲ ਵੇ ਲਵਤਾ ਕਰ ਦੇ ਆਦਿਆ ਖਿਲਾਫ ਜਾਦੂਵੇਂ ਗੇ ਭਾਰ ਕਦ ਦਮਾ ਹੈ ਦਮਾ ਹੈ ਵੇ ਸੀ ਵੇ ਲਵਤਾ ਕਾ ਦੀ ਮਾਲ ਐਮ ਮੇ ਕਮੁਦਾ ਫਿਲਮ ਨਗਮ ਵੇ ਜੇ ਯਾ ਮੋ ਨਗਾਣੀ ਕੋ ਫਿਲਮ ਨਜ਼ੀ
3: ਨਜ਼ੀ ਮੀ ਅਦੁਮੀ ਨ ਗੇਨ ਨੰ ਉਲੇ ਫਿਲਮ ਕੀ ਸਮਾ